0: ਸ਼ਰ ਕੇ ਉੱਪਰ ਹੀ ਸੁਣਾਈ ਟੂਟੇ ਤੋ ਦੋ ਦਿਨ ਰੂਟੇ ਤੋ ਦੋ ਫਿਰ ਕਿਆ ਹੋ ਹਮ ਤੋ ਚਲੇ ਆਏ ਸਨਮ ਤੁਝ ਤੂੰ ਮਨਾਨੇ ਪਿਆਰੇ ਤੂੰ ਮਾਨੇ ਪਿਆਰੇ ਨਾ ਮਾਨੇ ਪਿਆਰੇ ਤੂੰ ਮਾਨੇ ਪਿਆਰੇ ਨਾ ਮਾਨੇ ਹਮ ਤੋ ਤੇਰੇ ਆਸਿਸ ਹੈ ਸਦੀਓ ਪੁਰਾਣੇ ਪਿਆਰੇ ਤੂੰ ਮਾਨੇ ਪਿਆਰੇ ਨਾ ਮਾਨੇ।
1: ਨਮਸਕਾਰ ਸਰ।
2: ਨਮਸਕਾਰ, ਥੈਂਕ ਯੂ ਸੋ ਮਚ ਮਦਨ ਲਾਲ ਜੀ, ਆਪਨੇ ਬਹੁਤ
1: ਪਿਕਚਰ ਕਾ ਗਾਣਾ ਹੈ
2: ਜੀ
1: ਔਰ ਮੁਕੇਸ਼ ਔਰ ਲਤਾ ਮੰਗੇਸ਼ਕਰ ਕੀ ਆਵਾਜ਼ ਹੈ ਔਰ ਜਿਤੇਂਦਰ ਬਬਤਾ ਨਜ਼ਰ ਆਏਗੀ ਔਰ ਬੜਾ ਅੱਛਾ ਗਾਣਾ ਹੈ, ਸਭੀ ਅੱਛਾ ਫਿਕਰ ਦਾ ਔਰ ਅੱਛਾ ਲਗਾ ਥਾ
2: ਜੀ
1: ਔਰ ਆਪਕੋ ਨਮਸਕਾਰ ਕਰਤੇ ਓਮ ਸ਼ਾਂਤੀ।
2: ਨਮਸਕਾਰ, ਓਮ ਸ਼ਾਂਤੀ, ਥੈਂਕ ਯੂ ਸੋ ਮਚ ਮਦਨ ਲਾਲ ਜੀ, ਆਪਕਾ ਕਾਲ ਕਰਨੇ ਕੇ ਲੀਏ ਬਹੁਤ ਬਹੁਤ ਸ਼ੁਕਰੀਆ ਔਰ ਇਸੀ ਤਰ੍ਹਾਂ ਰੇਡੀਓ ਪੇ ਆਪ ਆਪਣੇ ਸਮੇਂ ਦੇਤੇ ਹੈ ਤੋ ਬਹੁਤ ਅੱਛਾ ਲਗਤਾ ਹੈ, ਥੈਂਕ ਯੂ ਸੋ ਮਚ, ਥੈਂਕ ਯੂ। ਜੀ ਹਾਂ ਦੋਸਤੋ, ਤੋ ਯੇ ਥੇ ਹਮਾਰੇ ਮਦਨ ਲਾਲ ਜੀ ਜੋ ਹਮੇ ਪੂਰਾ ਇੱਕ ਪਿਆਰਾ ਸਾ ਗਾਣਾ ਸੁਣਾਤੇ ਔਰ ਬਹੁਤ ਹੀ ਪਿਆਰਾ ਇੱਕ ਉਹਨਾਂ ਨੇ ਗਾਣਾ ਸੁਣਾਇਆ, ਜਿਨ੍ਹਾਂ ਕਾ ਕਾਲ ਆ ਚੁੱਕਾ ਥਾ ਔਲਰੇਡੀ ਜਬ ਗਾਣਾ ਵੱਜ ਰਹਾ ਥਾ, ਫਿਰ ਹਮਨੇ ਇਨਕੋ ਪਿੱਛੇ ਸੇ ਔਨਲਾਈਨ ਪਰ ਹਮਨੇ ਇਨਕੋ ਲੈ ਲਿਆ ਔਰ ਅਭੀ ਇੱਕ ਹਮਨੇ ਪਿਆਰਾ ਸਾ ਗਾਣਾ ਸੁਣਾ, ਉਹ ਗਾਣਾ ਯੇ ਹਰਿਆਲੀ ਔਰ ਰਾਸਤਾ ਕਾ, ਇਹ ਗਾਣਾ ਮੇਰੀ ਬਹਿਨ ਕੋ ਬੜਾ ਪਸੰਦ, ਜਬ ਹਮ ਛੋਟੇ ਥੇ ਤੋ ਜਬ ਵੀ ਹਮ ਮਾਊਂਟ ਕੇ ਰਾਸਤੋ ਪੇ ਸਫ਼ਰ ਪਰ ਨਿਕਲਤੇ ਥੇ ਤੋ ਯੇ ਗਾਣਾ ਜ਼ਰੂਰ ਸੇ ਮੇਰੀ ਬਹਿਨ ਗੁਨਗੁਨਾਤੀ ਥੀ, ਗਾੜੀ ਮੇ ਯੇ ਗਾਣਾ ਜ਼ਰੂਰ ਸੇ ਬਜਾਤੀ ਥੀ ਔਰ ਹਮ ਯੇ ਗਾਣਾ ਗਾਤੇ ਥੇ, ਯੇ ਹਰਿਆਲੀ ਔਰ ਯੇ ਰਾਸਤਾ, ਇਨ ਰਾਹੋ ਪਰ ਤੇਰਾ ਮੇਰਾ ਜੀਵਨ ਭਰ ਕਾ ਰਾਸਤਾ। ਜੀ ਹਾਂ ਦੋਸਤੋ, ਕਿਸੀ ਵੀ ਰਿਸ਼ਤੇ ਪੇ ਆਪ ਯੇ ਗਾਣਾ ਲਗਾ ਲੋ, ਕਿਸੀ ਵੀ ਰਿਸ਼ਤੇ ਕੋ ਯੇ ਗਾਣੇ ਮੇ ਪਿਰੋ ਲੋ, ਯੇ ਗਾਣਾ ਹਮੇਸ਼ਾ ਐਵਰ ਗ੍ਰੀਨ ਹੀ ਰਹਤਾ ਹੈ। ਜੀ ਹਾਂ ਦੋਸਤੋ, ਅਭੀ ਯੇ ਜੋ ਹਮਨੇ ਗਾਣਾ ਸੁਣਾ ਹਰਿਆਲੀ ਔਰ ਰਾਸਤਾ ਮੂਵੀ ਸੇ ਥਾ, 1962 ਮੇ ਆਇਆ, ਇਸਕੇ ਗੀਤ ਜਿਸਕੇ ਗਾਇਆ ਹੈ ਲਤਾ ਮੰਗੇਸ਼ਕਰ ਕੀ ਆਵਾਜ਼ ਔਰ ਜੈ ਸ਼ੰਕਰ ਜੈ ਕਿਸ਼ਨ ਜੀ ਕਾ ਸੰਗੀਤ, ਹਰਿਆਲੀ ਔਰ ਰਾਸਤਾ ਮੂਵੀ ਸੇ ਅਭੀ ਹਮਨੇ ਯੇ ਦੇਖਾ ਸੁਣਾ ਗਾਣਾ ਔਰ ਅਬ ਬੜਤਾ ਹੈ ਅਗਲੇ ਨਗਮੇ ਕੀ ਔਰ ਚਲੀ ਅਗਲਾ ਨਗਮਾ ਹਮ ਸੁਣਤੇ ਹੈਂ ਰੇਡੀਓ ਮਧੁਪੁਰ 107.8 FM ਪਰ, ਸੁਣਤੇ ਰਹੀਏ ਮੁਸਕੁਰਾਤੇ ਰਹੀਏ।